ਦਰਬ ਸਾਰਾ ਵੇ ਸੁਨ ਹੇਦੀ ਪਾਇਆ ਜਾਵੇ ਤੇ ਸਾਰੇ ਮਨ ਸੇਤ ਲਿਖੇ ਲਾਇਓ ਨੇ ਫਿਰੋ ਤੂੰ ਸੰਤ ਬਾਰਿਖ ਵੇ ਵਰਨਾ ਸਾਰੀ ਸ਼ਿਕਾ ਲੁਵੇ ਬੰਨੂ ਲੁਵੇ ਖਾਨੇ ਤੇ ਉਹ ਬਿਸਕੂ ਸਰਬਿਸ ਕੇ ਖਲਕੇ ਦਲਾਲ ਵਕਾ ਥੇ ਲੇ ਕਸਬੂ ਲਾਲੋ ਨੇ ਵਾਇਆ ਲਬਰ ਬੇ ਤੇ ਹੂ ਅਮਨ ਨੇ ਦਸੇ ਖਵਾਵੇ ਤਾਲਕ ਬੈਨਾ ਜੋ ਥੇ ਨਵਕਾ ਹੂ ਗੋਬਲਾ ਵਜੇ ਸਤੂ ਸੇ ਸਾਰਾ ਬਮਾ ਮਹਕੂਮੂ ਖਾਤਰੇ ਵੇ ਹਸਾ ਖਰਕੇ ਤੇ ਮਾਲਾ ਵਾਲ ਦੇਵਾ ਦੇ ਆਵ ਮੇਰੇ ਨਾਮ ਮਾਲਾ ਪਦੀਸ਼